ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲੋ 106.3 FM ਜੀਓ ਬਿੰਦਾਸ।

आजा फिर सोड़िए, लॉन्ग ड्राइव दे चलिए, 4 घंटे अपने ही है किड्डा जी। ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਜ਼ਬਰਦਸਤ ਈਵਨਿੰਗ ਸ਼ੁਰੂ ਹੋ ਜਾਏ।

ਸੁਣਿਓ ਕਿਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਆਪਕੇ ਸਾਥ। 5:50 12 ਸੈਕਿੰਡ ਸਟੂਡੀਓ ਕੀ ਖੜੀ ਪਹੁੰਚ ਗਈ। ਹਰ ਚੀਜ਼, ਹਰ ਇਨਸਾਨ ਕੋ ਨਾ ਹਰ ਚੀਜ਼ ਕਾ ਕਿਸੀ ਨਾ ਕਿਸੀ ਚੀਜ਼ ਕਾ ਜੋ ਹੈ ਵੋ ਅਬਸੈਸ਼ਨ ਹੋਤਾ ਹੈ, ਚਾਹੇ ਵੋ ਹੈਂਡ ਬੈਗਸ ਕਾ, ਏਅਰਿੰਗਸ ਕਾ, ਪਰਫਿਊਮਸ ਕਾ, ਜੂਤੋ ਕਾ ਹੈ, ਕਪੜੋਂ ਕਾ ਹੈ, ਠੀਕ ਹੈ। ਲੇਕਿਨ ਅਮੀਰ ਲੋਕੋ ਕੇ ਥੋੜੇ ਸੇ ਜੋ ਬਹੁਤ ਜ਼ਿਆਦਾ ਅਮੀਰ ਲੋਕ ਹੋਤੇ ਹੈ, ਉਨਕੇ ਅਬਸੈਸ਼ਨ ਅਲੱਗ ਹੀ ਹੋਤੇ ਹੈ। ਯਾਰ ਮੈਂ ਰੀਸੈਂਟਲੀ ਜੋ ਹੈ ਵੋ ਈਸ਼ਾ ਅੰਬਾਨੀ ਕਾ ਇੱਕ ਫੈਸ਼ਨ ਵੀਕ ਮੈਂ ਉਹਨੇ ਰੀਸੈਂਟਲੀ ਗਈ ਥੀ, ਵੋ ਉਸ ਫੈਸ਼ਨ ਵੀਕ ਮੈਂ ਉਨਕਾ ਪਰਸ ਜੋ ਇੱਕ ਛੋਟਾ ਸਾ ਹੈਂਡ ਬੈਗ ਜੋ ਹੈ ਵੋ ਕਾਫੀ ਜ਼ਿਆਦਾ ਉਸਕੇ ਬਾਰੇ ਮੈਂ ਬਾਤ ਹੋ ਰਹੀ ਹੈ। ਅਰਮਿਸ ਕਾ ਜੋ ਵੋ ਛੋਟਾ ਸਾ ਹੈਂਡ ਬੈਗ ਹੈ ਵੋ ਕਿਤਨੇ ਕਾ ਹੈ? ਵੋ ਹੈ 2 million। ਜੀ ਹਾਂ, 2 million ਕਾ ਵੋ ਜੋ ਬੈਗ ਹੈ ਜਿਸਕੇ ਬਾਰੇ ਮੈਂ ਹਰ ਕੋਈ ਬਾਤ ਕਰ ਰਹਾ, ਔਰ ਐਸਾ ਬੋਲ ਰਹੇ ਕਿ ਵੋ ਬਹੁਤ ਜ਼ਿਆਦਾ ਰੇਅਰ ਹੈ, ਔਰ ਵਰਲਡ ਮੈਂ ਵੋ 3 ਹੈ, ਔਰ ਇੱਕ ਜੋ ਹੈ ਵੋ ਈਸ਼ਾ ਕੇ ਪਾਸ ਹੈ। ਲੇਕਿਨ ਇਹ ਉਸਕਾ ਖੁਦ ਕਾ ਨਹੀਂ, ਇਹ ਉਸਕੀ ਮੰਮੀ ਕਾ ਹੈ, ਨੀਤਾ ਅੰਬਾਨੀ ਕਾ। ਸੋ ਯਾ, ਬਹੁਤ ਹੀ ਮਤਲਬ ਸੋਚਨੇ ਕੀ ਬਾਤ ਹੈ ਯਾਰ, ਇਹ ਬੈਗਸ ਵੀ ਕਿਤਨੇ ਕਿਤਨੇ ਮਹਿੰਗੇ ਜੋ ਹੈ ਵੋ ਡੈਫੀਨੇਟਲੀ ਆਤੇ ਹੈ। ਐਂਡ ਇਸਮੇ ਬਾਤ ਕਰ ਰਹੇ ਕਿ 18 carat ਸੋਲਿਡ ਵਾਈਟ ਗੋਲਡ ਐਂਡ ਬਹੁਤ ਸਾਰੀ ਚੀਜ਼ਾਂ ਜੋ ਹੈ ਵੋ ਲੱਗੀ ਹੋਈ ਹੈ, ਜੋ ਕਿ ਮੈਨੂੰ ਨਹੀਂ ਪਤਾ ਹੈ ਕਿ ਕਿਆ ਕਿਆ ਲਗਾ ਹੋਇਆ। ਲੇਕਿਨ ਬ੍ਰਿਲੀਅੰਟ ਕੱਟ ਡਾਇਮੰਡਸ ਹੈ, ਜੋ ਕਿ 111 carat ਹੈ। ਓ ਮਾਈ ਗੋਡ, ਅਲੱਗ ਲੈਵਲ ਕਾ ਇੱਕ ਛੋਟਾ ਸਾ ਬੈਗ ਹੈ, ਜਿਸਕੋ ਦੇਖ ਕੇ ਵੀ ਇੱਕ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਭਾਈ ਇਹ 2 million ਕਾ ਵੀ ਹੋ ਸਕਦਾ, ਔਰ 3 ਹੀ ਹੈ ਪੂਰੀ ਦੁਨੀਆ ਮੈਂ ਐਸਾ ਬੋਲ ਰਿਹਾ। 5:51 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਹੈ, ਔਰ ਆਉਣ ਵਾਲੇ ਗਾਨੋ ਮੇ ਸੇ

ਹਾਂਜੀ ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਿਮਰਨ ਕੌਰ ਗਿਆ ਸੀ ਕੱਢੀ ਮਾਨੇ ਕਾ ਟਾਈਮ ਆ ਚੁੱਕਾ ਹੈਪੀ ਵੀਕਐਂਡ ਤੁਹਾਨੂੰ ਸਾਰਿਆਂ ਨੂੰ ਵੀਕਐਂਡ ਦੀਆਂ ਵਧਾਈਆਂ ਮਿਠਾਈਆਂ ਦੇ ਬਹੁਤ ਸਾਰੇ ਪਟਾਕੇ ਇੱਕ ਹਫ਼ਤੇ ਮੇ ਹਮਕੋ ਇੱਕ ਹੀ ਬਾਰ ਜੋ ਵੀਕਐਂਡ ਜੋ ਹੈ ਵੋ ਮਿਲਤਾ ਹੈ ਇਸ ਜ਼ਿਆਦਾ ਤੋਂ ਮਿਲ ਵੀ ਨਹੀਂ ਸਕਤਾ ਹੈ ਖੈਰ ਇੰਜੋਏ ਕਰੋ ਮਜ਼ੇ ਕਰੋ ਔਰ ਆਪਣਾ ਧਿਆਨ ਰੱਖੀਏਗਾ ਐਂਡ ਹਾਈਡਰੇਟ ਯੋਰ ਸੈਲਫ ਗਰਮੀ ਬਹੁਤ ਸਾਰੀ ਹੈ ਹਮਕੋ ਨਹੀਂ ਲੱਗਤਾ ਹੈ ਏਸੀ ਮੇ ਅੰਦਰ ਬੈਠੇ ਹੋਏ ਕਿ ਹਮਕੋ ਪਾਣੀ ਪੀਣੇ ਕੀ ਵੀ ਜ਼ਰੂਰਤ ਹੈ ਸੋ ਮੇਕ ਸ਼ੋਰ ਕਿ ਆਪ ਆਪਣਾ ਧਿਆਨ ਰੱਖੀਏ ਜ਼ਿਆਦਾ ਓਇਲੀ ਫੂਡ ਜੋ ਹੈ ਵੋ ਨਾ ਖਾਈਏ ਵੀਕਐਂਡ ਕੇ ਟਾਈਮ ਪੇ ਜ਼ਿਆਦਾ ਖੁਸ਼ੀ ਹੈ ਤੋ ਓਵਰ ਈਟਿੰਗ ਨਾ ਕਰ ਲੀਜੀਏ ਸਾਰੀ ਚੀਜ਼ ਆਪਕੋ ਬਤਾ ਰਹੀ ਕਿਉਂਕਿ ਆਪਸੇ ਬਹੁਤ ਸਾਰਾ ਪਿਆਰ ਹੈ ਸੋ ਸੈਟਰਡੇ ਸ਼ਾਮ ਕੋ 5 ਵਜੇ ਹੋਤੀ ਆਪਸੇ ਮੁਲਾਕਾਤ ਖਾਂਦੇ ਮਿੰਦਰੋ ਐਸ਼ ਕਰਦੇ ਰਹੋ ਚਿਹਰੇ ਤੋਂ ਵੱਡੇ ਵਾਲੀ ਸਮੈਲ ਲੋਕੋ ਕਿਸੇ ਦਾ ਦਿਲ ਮਤ ਦੁਖਾਣਾ ਬੀ ਨਾਈਸ ਟੂ ਐਵਰੀਵਨ ਯਾਰ ਗੁੱਡ ਨਾਈਟ ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸਾਕੇ ਲੋ ਰੇਡੀਓ